ਸ਼ੁਰੂ 16 ਸਾਲ ਫਿਲਮ ਕਾ ਇੱਕ ਗਾਣਾ ਹੈ ਹੈ ਆਪਣਾ ਦਿਲ ਤੋ ਆਵਾਰਾ ਔਰ ਇਸ ਗਾਣੇ ਮੇ ਮਾਊਥ ਔਰਗਨ ਕੀ ਧੁਨ ਪਰ ਇਹ ਗਾਣਾ ਥਿਰਕਤਾ ਹੈ ਔਰ ਇਸ ਫਿਲਮ ਕਾ ਇਹ ਜੋ ਗੀਤ ਹੇਮੰਦਾ ਕੇ ਸਵਰ ਮੇ ਹੈ ਇਸਮੇ ਪੰਚਮ ਦਾ ਕੀ ਕਲਾਕਾਰੀ ਹੀ ਥੀ ਮਾਊਥ ਔਰਗਨ ਪਰ ਆਈਏ ਸੁਣਤੇ ਹੈ ਉਹ ਗਾਣਾ।